0: ਮਨਾਇਨਾ ਆਉਣਾ ਕਿਸਾਂ ਬਸੇ ਦੇਵ ਮੇਰੋ ਮਨਾਇਨਾ
1: ਅਲਛੇ ਨੋ ਨੂ ਰਾਵੋਗੇ ਨਾਰਾ ਨੋ ਨਿੰਦਰਾ ਨੋ ਧੀਰਾਇਲੀਨੂ ਕੋਈ ਦੇਖੀ ਨ ਡਰਾਵੋ ਰੇ ਸਾਖਾ ਤੈ ਕੈਲੇ ਨੋ ਬਿਰਚੇ ਹੋਨੂ ਧੰਨਾ ਦਰ ਪਟ ਛਿੰਨੁ ਫਰੋਤੇ ਰਹਾਨੁ ਜੁਨ ਸਾਪਾਨਾ ਛੋੜੂ ਦੀਨੂ ਵਿਦ੍ਯਾਮਾ ਧਨਮਾ ਪੁਰਾਵੋਨੁ ਪਰੇ ਯੋ ਬਾਣੀ ਹਰਦਮ ਲੀਨੁ ਬਾਜੁ ਬੰਧ ਕਿਰੀਟ ਕੁੰਡਲ ਮਣਿ ਔਟੇ ਚੁਡਾਹਾਰਲੇ ਭੋਟ ਕੋਟ ਕਮੇ ਜਾ ਟੋਪੀ ਪਗਾੜੀ ਆਸਕੋਟ ਸੁਰੁਆਲੇ ਮਾਛੋ ਕੁੰਭ ਬਧੇਲਾ ਬਾਘ ਬਣੀ ਦੈ ਕੈਲੇ ਮਗਨ ਤੇ ਹੁੰਦੈ ਕੁਰਦੀ ਜੰਗਲ ਚੋਰਾ ਧੈਰ ਕੈਲੇ ਯੋਗੀ ਖੁਨਿ ਜਾਈ ਹੁੰਦ ਵਿਦ੍ਯਾ ਸੁਨ ਬਣੇ ਰਾਣ ਬਣੀਏ ਕੇ ਗਰਨੁ ਤੀ ਕੁੰਡਲ ਦਾਨੈ ਗਰਨੁ ਬਣੇ ਰਾਤ ਬਣੀਏ ਬਾਲਾ ਭੀਰੇ ਤੇ ਫਲ ਜੀਵ੍ਰੋ ਪਨ੍ਨਰ ਮੰਤ੍ರ ਦਾਪਨ ਜੀਵ੍ਰੋ ਪਨ੍ਨਰ ਮੰਤ੍ರ ਦਾਪਨ ਬਣੀਯੋ ਨ ਸ್ವਾਦੈ ਖਾਤਿਰ ਯੋ ਲਾ ਉਪਕਾਰ ਕਰਨ ਬਣੀ ਯੋ ਸਿੰਘਾਰਮਾ ਕੇ ਛ ਮੁਮਾਕੋ ਸਾਗੋ ਰੋਜੋ ਨੀਮਾ ਗਏ ਜੀਵ ਗੈ ਠੇਲੀਨੁ ਬ੍ਰਿਸ਼ਟਾ ਮਿੱਤ੍ਰ ਖਕਾਰ ਮਾਗੋ ਲੀਦੈ ਸਾਲਨਾ ਲਲੀ ਜੇਲੀਨੁ ਅਰਦਮ ਪੇਸ਼ਿਨੁ ਪੇਤਾ ਕਾਉ ਖੁਮਲੇ ਚੀਰਾ ਤਿਲੇ ਤੋਕੀਨੁ ਅਰਦਮ ਪੇਸ਼ਿਨੁ ਪੇਤਾ ਕਾਉ ਖੁਮਲੇ ਕੀਰਾ ਤਿਲੇ ਤੋਕੀਨੁ ਨੌ ਮਹੀਨਾ ਤਕ ਗੋਰ ਕਾਸ਼ਟ ਸਹ ਤੈ ਤੈ ਗਰਭ ਮੈ ਰੋਕੀਨੁ
2: ਹਰੀ ਮੇਰੇ ਘਰ ਬੋਤ ਬਾਰਕ ਤੇ ਬਸਨੀ ਤੇਜ ਬਹਾਦੁਰ ਬਸਨੇਤ ਹੋ ਮੇਰੇ ਉਮੇਰ 90 ਵਰਸ਼ ਪੁਗੇ 91 ਵਰਸ਼ ਭਾਈ ਅਬ ਮੈਂ ਏਡਾ ਸ਼ਲੋਕ ਭੰਚੁ ਸੁਣਦਿਨ ਹੋਲਾ ਸਬੈਲੇ ਏ ਸਵਾਮੀ ਤਰੁਣੀ ਭਏ ਕਿ ਮਗਰਾਈ ਛੋਰੀ ਦੁਰਾਈ ਦੇ ਸਮਾ ਪਾਲਨੁ ਭੋ ਜਵਾਨ ਕਸੋ ਮਗਰੁਲਾ ਹਾਨਾ ਦਰਸ਼ਨ ਕਾ ਕੈਲ ਦੇਖ ਤੁ ਸਸੀ ਬਦਨ ਕਿ ਮੁਹਰਾ ਦਿਨ ਬੀਤ ਨ ਲਾਗੋ ਯਸ